ਜਿੱਥੇ ਮੁੰਡਾ ਜਾਵੇ ਮੈਂ ਕਿ ਰਾਤ ਜਿਵੇਂ ਗਰਮੀ ਚ ਆਗਰਾ ਸਲਾਈਡ ਕਰਾਂ ਟ੍ਰੀਚ ਵਾ ਪਾੜੀ ਗੱਡੀ ਕਾਲੀ ਹੈਗੀ ਟ੍ਰੈਪ ਠਾਪ ਜਿੱਥੇ ਜਾ ਕੇ ਲੱਭਣਾ ਹੈ ਲੱਭਣਾ ਨੀ ਤੈਨੂੰ ਸਾਡੇ ਨਾਲ ਦਾ ਇਹ ਮੁੰਡੇ ਕਾਹਨੂੰ ਕਰਦੇ ਨੇ ਫਲੈਕਸ ਕਾਹਨੂੰ ਕਰਦੇ ਮੁਕਾਬਲਾ